0: ਕੋਈ ਅਲਮੇ ਨਾ ਹਿੱਸਾ ਖੁਰਾਮ ਗਿੰਦ ਵਾ ਹਤੇ ਕੁਰਿੰਗ ਅਲਮੇ ਮਣੀ ਬਰ ਕਾਬਿਲ ਬੇਫੜਕਾ ਕਿ ਮੇ ਵਾਹਕ ਦਾ ਕਾਲਾ ਅਦ ਸਾੜੇ ਹਕ ਮਹਰ ਤਲ ਦੇ ਮਿਦਾਰਾ ਗਾ ਮਹਰ ਮਨ ਹੁੰਨੇ ਬੇਫੜ ਵਰ ਤਜਰਬਾ ਕਾਰ ਬੇਫੜ ਵਰ ਗਿਨ ਬਾਹ ਤ ਕਾਲ ਮੇ ਨਾ ਹਿੱਸਾ ਕੋ ਲਦ ਦੇ ਬਾਹ ਵਨ ਇਹੋ ਤੁਮ ਫਾਹ ਕਰੇ ਕੰਤ ਤ ਤੇਰੇ ਗਾਲ ਮੇ ਨਾ ਮੇ ਮੇ ਤੇ ਫਾਹ ਕਰੇ ਸ਼ਾਗੁ ਵਰ ਕੰ ਹੁਰੀ ਦਾਇਰਾ ਤ ਦੇਨ ਗੰ ਦਰਫੜ ਐਕੇ ਵਗਤ ਹੈ ਦੋ ਕੋਰਾ ਅਦੇ ਫਾਰ ਵਰ ਵਾ ਬੈ ਕਮ ਗਾਲ ਮੇ ਬੇਲਨ ਰ ਵਾਂ ਜੇ ਕਮ ਦਰਫੜ ਐ ਮੇ ਕਮ ਦਾ ਮਾਦ ਤਕ ਕੋਰਾ ਹੀ ਵਾ ਕੰ ਕਮ ਗੋੜ ਤ ਹੁੜ ਵਾ ਦੇ ਫਾ ਮਾਹ ਲਗ ਵਾਹ ਦੇ ਕੁਮ ਮੁਹਿਮ ਕਾ ਬੇ ਹਤ ਸੈਦ ਵਣ ਫਾਹ ਕਰ ਵਾ ਅਦੇ ਹੁਣਰ ਦਿਨ ਗਤ ਮ ਗਤ ਕੋਰਾ ਹੀ ਵਾ ਕੰ ਕਮ ਇਤੁਰ ਦਰਫੜ ਮੇ ਮੋਲੀ ਕੰ ਕਮ ਕਤ ਮਿਸਾਲ ਕ ਤੈਂ ਆਲ ਮੇ ਨਾ ਫਾਹ ਕੋ ਲੇ ਮ ਤਕ ਹਿਸਾਬ ਨੋ ਤ ਟੈਕਨੋਲੋਜੀ ਨੋ ਤ ਮੀ ਹੁਣ ਵਾਹ ਦੇ ਕੰ ਕਾ ਕੰ ਤਕ ਬਲ ਉਂਬੇ ਮ ਬਸ ਮਣ ਫਾਹ ਕੋਰ ਵਾ ਫਾ ਦਰਫੜ ਇੱਕ ਦਾਇਰਾ ਤ ਮਸੇ ਕਤ ਹੁਣ ਨੋ ਗ ਦੱਕਾ ਦਿਨ ਮ ਕੇਸ ਕੋਈ ਨਿਮ ਫਸੇ ਹਣ ਕਮ ਕਮ ਸਾਇਦ ਮੇ ਉਨ ਫਾਹ ਕੋਰ ਵਾ ਫਾ ਇੰਗਤ ਦੇ ਮਸੇ ਕਤ ਕ ਮਾਹਲ ਦੱਕਾ ਮ ਕੇਸ ਵਰ ਬੜ ਦਰਫੜ ਇਦਮਾ ਕ ਦਿਉ ਮਟਕ ਸ਼ਾਗੋਰ ਦਿਮਾ ਇਨ ਸ਼ਾਗੋਰ ਫੋਟ ਮਸੇ ਕਤ ਦੇਵਣੀ ਮਸ ਬੈ ਫਰ ਇਹ ਬੈ ਤਾਰ ਹੋ ਮੇਨ ਨੋ ਨਤਿ ਮਨ ਨਤ ਕੋਰਮ ਬੇਨ ਵਾ ਕਮ ਕੇ ਇਹ ਦਿਮਾ ਕ ਸਿਆਲ ਬਦਲ ਦਾਨ ਇਹ ਕੁਦਿੰਗਲਾ ਉਮਰ ਕ ਮਿਕਾ ਕੰਤ ਕ ਬ ਦਿਮਾ ਵੇ ਇਹ ਮੇ ਅਲਮ ਬੁਨਗਨ ਵਾ ਨੋ ਦੇਮੇ ਬੁਨ ਦਰਫੜ ਪਾਇਲਟ ਕ ਮੇ ਹਾਤੀ ਹੋਤੀ ਮਣ ਗੋ ਦਸ ਮਣ ਇਹ ਦਿਮਾ ਕ ਦੰਤ ਹੀ ਨਹੀਂ ਹੈ ਤਿਹੇ ਦੇ ਇਹ ਮਣ ਅਣਕਾ ਸੇ ਨਾ ਸ਼ੌਗਰ ਦੇ ਦਰਮਿਆਨ ਕ ਦੇਵੇ ਤੋ ਅਲਮ ਮਸਹ ਕਰਨ ਜੇ
1: ਦੇ ਪਰ ਮੋਹ ਮੁਖ ਮੇ ਗੇ ਤੋ ਮਿਕਾ ਕ ਕਮੁਗਾ ਮਸਕਤ ਗੇ ਮਾਹੌਲ ਦੱਕਾ ਲੋ ਦੇਕੁੰ ਇਕ ਦਾਇਰਾ ਤੋ ਗੋਲੇ ਰਹਿਮਤ ਤੇ ਨੋ ਤਾ ਇਲਾ ਗੇ ਮਿਹੁ ਗੇ ਮਸਕੇ ਹੁਣ ਨਗੋ ਕੁਜ ਕੰਡੂ ਨਮ ਦਰਫੜ ਕੀਆਦੀ ਇਕੰ ਕੰ ਇ ਮਾਹੌਲ ਕ ਗੁਸ ਦੱਕਾ ਲੋ ਮੇ ਮੋਹ ਮੁਖ ਮੇ ਦੇਂ ਗੇ ਇਤਰ ਹਮ ਵੋਲੰਟੀਆ ਕੁਰਮ ਵਿਸ ਮੇ ਮੋਹ ਮੁਖ ਮੇ ਛੁੱਟੀ ਦਵਸਰ ਇਕ ਤੰਤਨੁ ਗਾ ਮਸਕੇ ਕੋਲਮ ਗੇ ਫੁਰਸਤ ਹੋਦਾ ਦਿਨ ਮਕੀ ਵਿਸ ਮ ਕੁਰੇ ਵੇਣੇ ਕਮੇ ਦੇ ਤੋ
0: ਆਦ ਮੇ ਉਤ ਦੇ ਅਲਮਨ ਦੇ ਸਟੂਡੀਓ ਬੇਰ ਨੁਕ ਮਿਲਾ ਮੇ ਵਣ ਗੇ ਤੋ ਅਲਮ ਮੇ ਉਗਤ ਉਡਮਤ ਹਮ ਵਰ ਬਣ ਕੋ ਗੋ ਤਨ ਵਿਸਾਰ ਨੋ ਵੇ ਵਰ ਕੁੜ ਕੁੜ ਕੋ ਬੈ ਫਹਰ ਐ ਬਕ ਰਿਕੋਲ ਕੋਲ ਆ ਦੇ ਇੰਗੇ ਤੋ ਕਮ ਦੇ ਵਿਸਾਰ ਇੱਕ ਵਾਤ ਹੈ ਨਮਸ ਵਰ ਬਣ ਕੋ ਗੋ ਤੇ ਮੇ ਵਗਤ ਸਹਿ ਮੇ ਮਾ ਅਲਮਨ ਧੰਨਵਾਦ ਮੇ ਵਾਕੇ ਕਿ ਅਰਜ ਜਹਰ ਆਫਿਸ ਤੱਕ ਵਡਾ ਨੋ ਬੇ ਫਣ ਖਾਸ ਗੋ ਤੇ ਦੂਰ ਦਤੁਰ ਤੱਕ ਕੁਰਵਾ ਬੇ ਫਣ ਮੇ ਕਮ ਸਮਾਲ ਵਡਾ ਨੋ ਚ ਇੱਕ ਗਮ ਗੋ ਸਿੰਗੇ ਤੋ ਦੇ ਕੰਡੂ ਦਤੁਰ ਤੱਕ ਕੁਰਵਾ ਬੇ ਫਣ ਸਮਾਲ ਵਡਾ ਨੋ ਵਾਤ ਬੇ ਗੋ ਤਬਸ ਅਲਮਨ ਫੇਨ ਕੇ ਮਿਦਨੇ ਮੇ ਮੌਸਮਾ ਬੇ ਇਦਾਰ ਮਿਹਰ ਖੁਦ ਸਮਾਲ ਲੈ ਬੇ ਗੇ ਤੋ ਗਾਡੇ ਕੋ ਨਵਾਰ ਮੇਲਾ ਸਰਵਿਸ ਮੇਲਾ ਦੇ ਮਦ ਬਾਰ ਮਨੋ ਗਾ ਵੈਜ ਹਿਵਿਲਾ ਗੰਡੋ ਗਾਡੇ ਸਾਲਿਸ ਮੇਲਾ ਵਾਇ ਗਦ ਕੜਤ ਗਦਵਾਨ ਕਮ ਲਫਾ ਕੁਰਵਾ ਕੰਤੋ ਗ ਰਾਲੋ ਗ ਉਸਮੇ ਗਾ ਗੰਡਕ ਮੇਦਰਾਜ ਤੇਰੇ ਦੇਖਣ ਹੁਣ ਨਾਡਕ ਮਨੇ ਅਫੋਟਾ ਹੈਫੋਟਾ ਦੇ ਮਦ ਰਾਲੋ ਗ ਉਸਮੇ ਹੁਣ ਨਾਡਕ ਮ ਬਣ ਗੇ
1: ਤੋ ਤੇ ਹਮ ਦੇਵਰ ਬੁੜਵਾ ਗੜੀ ਤੋ ਗ ਉਦਾਗ ਅਸਰ ਕੁਰੁੰ ਇਕ ਸ਼ੀ ਗੇਮ ਵਾਕਮ ਵਿਸ ਫਾਹ ਕੁਰ ਵੇਹਮ ਹੁਰੀਹਾ ਬੇ ਫੁਲਮ ਵਿਸ ਮੂਸਮ ਸਮਾਲ ਕੰ ਦੇਵ ਮਕੀ ਮੁਹਿਮ ਕਮ ਮੇ ਦਕੀ ਦੇ ਹਫਤਾ ਗੇ ਬੁਰਾਸ ਤੇ ਦਵਸ ਕੁਰਿਯੰ ਗੋਤੀ ਬੰਦ ਦੇ ਦਵਸ ਹੁਕੁਰ ਹੋਣੀ ਹਿਰ ਇਕ ਤੰਤਨ ਦਤਰ ਕੁਰ ਵਾ ਫਰਾਤ ਕੁੰ ਤੇ ਬਵਾਨੀ ਤੇ ਮਿਵਾਹ ਕਮ ਦੰਨ ਵਾਲੇ ਦਤ
0: ਆ ਦੇ ਹਮ ਵੀ ਮਦੇ ਅਸ਼ਜਹਰ ਵੜਨ ਬੇ ਫੁਲਮ ਸਮਾਲ ਵੜਨ ਵਾ ਤਿੰਗੇ ਤੋ ਮੇ ਐਕਸੀਡੈਂਟ ਵਾਕੇ ਕਸ਼ੇ ਵਾਕੇ ਹਮਸ ਰੱਖਾ ਤਿਰਕ ਮੇ ਗੁਤੂ ਆਲਮੇ ਅਲੰਜ ਫਿਯਲ ਤਾਲੰਤ ਬੇ ਜੀ ਵਰਬੋਡ ਰੱਖਾ ਤਿਰਕ ਮੇ ਆਲਮੇ ਲਿਬੇ ਨਿੰਗੇ ਤੋ ਦੇਂ ਹਮ ਮੇ ਇਕਮਸ ਬਾਦ ਵੜਾਂ ਤੋ ਖਾਸ ਗੁਤ ਗ ਸਪੀਡ ਕੰਟਰੋਲ ਕਰਮ ਵਾ ਤਿੰਗੇ ਤੋ ਮੇ ਵਿਸਾਰ ਵੇ ਵਰੰ ਅਵਹੰ ਹਮ ਗੇ ਨੋਕ ਮੇ ਮਮ ਵਰ ਸਪੀਡ ਮੱਚ ਜਸਾ ਦਾ ਬੰਡੀ ਗ ਏ ਆਲਮੇ ਦਿਮਾਗ ਹਿਤਾਮਰ ਹਾਸਾ ਤੋ ਵਾਹਕ ਮੇ ਦੰਨਾ ਵਾ ਦੋਣ ਰੇ ਗ ਸੰਬਰ ਹਿਤਾਮਰ ਹਾਦਿਆ ਹਿੰਗੇ ਗੋ ਸਮੇ ਤੇ ਕਾ ਕਿ ਤਮੇ ਹਾਸਾ ਤੇ ਹਿੰਗਾ ਫਾਨ ਆਲਮੇ ਨਾ ਬਾਦਾਨ ਲਾ ਉਲ ਵਿਜੀ ਦੁਨੀਆ ਗ ਐਮ ਗਿਨ ਮੇ ਹੁਣ ਮੇ ਐਕਸੀਡੈਂਟ ਸੰਤੋ ਮੇ ਹੁਣ ਅਣਿਆ ਮੇ ਦੁਨੀਆ ਦੋ ਕਰਨ ਜੇ ਇੱਕ ਵੇ ਉਤੇ ਹੈਲਮਟ ਨਾਲ ਮੇ ਉਲੂੰ ਇਹ ਮੇ ਹੈਲਮਟ ਮੇ ਰੰਗਲ ਅਲੂਵਾ ਤਿੰਗੇ ਤੇ ਹੈਲਮਟ ਬਦੋ ਬੈਂਦਾ ਦਾ ਨਿਕੇ ਹੈਲਮਟ ਰੰਗਲ ਅਲੂਵਾ
1: ਇਹ ਬਕਲ ਕੋਲ ਵਾਰ ਰੰਗਲ ਅਲੂਵਨ ਜੇ ਹੈ ਨਦੇ
0: ਤੋ ਐਕਸੀਡੈਂਟ ਵੇਸ ਐਮ ਹੈ ਵੈਟਰਸ ਐਮ ਹੈ ਗ ਬੋਲੂੰ ਹੈਲਮਟ ਨੈਟ ਕੇ ਨੁਦਾ ਕਹਲ ਗਤਕ ਹੁਣਮ ਮਾਨ ਹੈ ਮੇ ਮਿਕਾ ਕੰਤ ਸਮਾਲ ਵੇੜੇ ਨਾਰ ਦੰਨਮ ਅਲੂਵਨ ਗ ਲੰਦਿੰਗ ਪ੍ਰੋਗਰਾਮ ਗ ਮੌਲੋ ਆ ਕੇ ਕੁਰੀ ਦਾਣੇ ਅਲੂਵਨ ਲਵੇ ਅਲੂਵਾ ਹਲਾਫ
2: IKEA presents
3: Bajur Hinay
4: IKEA Opticals in eng has rupiyai mate gewe faraya kurav bage nasibiri farataka debe fuloka drum loan umra dature mi promotion ga hedu kurak komme eng has rupiyai ka coupon ne mi ge iturun tafato ekki brand takun 30% hame discount adi komme thing has rupiyai matin kurav bage faraya ka fasa te rupiyai gift voucher adivas adivas nasiba gwasan kolle mang ailaya ratte hinnaiku avahan IKEA Opticals ziyara kurav ba